0: ਤੇ ਪਲੋਂ ਨਾ ਸੰਗਪ ਕੁਝ ਰੁਵਾਈ ਮੁਹੱਬਤ ਦਿਲ ਕਾ ਸਕੂਨ ਨਾ ਕਫਲਮ ਦਿਲ ਹੈ ਤੁਹਾਰਾ ਲਾ ਦੰਸ ਇਹ ਵੀ ਪਲੋਂ ਇਹ ਫੋਨ ਚਿੰਗ ਇਹ ਕਰਨ ਨਾ ਸ਼ਰਾਬਤ ਇਹ ਹੈਲੋ
1: ਹੈਲੋ
0: ਗੁੱਡ ਆਫਟਰਨੂਨ ਮਨੋ ਇਤਾ ਇਸੁਰ ਇਬਾ ਜਮ ਬਟ ਇਬਾ ਜਮ ਨੋਟ ਬਟ ਇਬਾ ਸਕੂਨ ਸਨ ਕੌਮ ਮੁਖਿਮ ਦੇ ਪੀਪੋ ਨਿਸ਼ ਏਮ ਤੋ ਕੌਮ ਮੁਖਿਮ ਨਾ ਨੋਂ ਕਰੋ ਕਰਨ ਸ਼ੇ ਹੈ ਨੀ
1: ਓ
0: ਅਸ਼ ਜੰਤਿਆ ਮ ਤੇ ਕਮ ਨੋ ਪਿਆ ਲੋਂ ਪਿਆ ਖਲਾਈ ਨਾਮ ਕੌਮ ਮੁਖਿਮ
1: ਹਾ ਅਜ ਕੁ ਬਿਆਂ ਹੀ ਹੀ ਪਤ ਅਫ ਤੇ
0: ਨਾ ਰੋ ਨਾ ਬਿਆਂ ਹੀ ਟਿਪ ਟਪ ਬੈ